0: ਨਹੀਂ ਤੂੰ ਮੁੜ ਕੇ ਤੇ ਫੇਰ ਤੱਕ ਕਿੰਨਾ ਅੰਦਰੋਂ ਮੈਂ ਟੁੱਟਿਆ ਤੇ ਦੁਨੀਆਂ ਦੇ
1: ਸਾਹਮਣੇ ਮੁਹੰਮਦ ਸ਼ਹਿਬਾਜ਼ ਸ਼ਰੀਫ ਸਾਹਿਬ
2: ਬਿਸਮਿਲ੍ਲਾਹਿ ਰਹਿਮਾਨ ਰਹੀਮ ਫੈਡਰਲ ਮਿਨਿਸਟਰ ਇੰਟੀਰੀਅਰ ਮੋਹਸਿਨ ਨਕਵੀ ਸਾਹਿਬ ਵਫਾਕੀ ਵਜ਼ਰਾ ਸਟੇਟ ਮਿਨਿਸਟਰਸ ਪਾਰਲੀਮੈਂਟੇਰੀਅਨਸ ਸਰਕਾਰੀ ਅਫਸਰਾਨ ਖਵਾਤੀਨ ਹਜ਼ਰਾਤ ਅਸਲਾਮੁ ਅਲੈਕੁਮ ਆਜ ਕਸ਼ਮੀਰ ਚੌਕ ਕੀ ਤੋਸੀ ਕੇ ਮਨਸੂਬੇ ਕੇ

ਜੇ ਮੈਂ ਨਾ ਵੇਖਾਂ ਤੇ ਉਹ ਵੇਖੇ ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਭਾਵੇਂ ਉਹ ਵੇਖੇ ਯਾਰ ਨਾ ਵੇਖੇ।

0: ਪਾਕਿਸਤਾਨ ਦੇ ਮਸ਼ਹੂਰ ਮਾਰੂਫ ਤਿੱਬੀ ਅਦਾਰੇ ਦਵਾਖਾਨਾ ਸੁਲੇਮਾਨ ਵੱਲੋਂ ਪ੍ਰੋਗਰਾਮ ਦੀ ਮੇਜ਼ਬਾਨ ਸਾਇਮਾ ਤੁਹਾਡੇ ਸਾਰਿਆਂ ਦੀ ਖਿਦਮਤ ਵਿੱਚ ਬਹੁਤ ਸਾਰੇ ਸਲਾਮ ਅਤੇ ਬਹੁਤ ਸਾਰੀ ਦੁਆਵਾਂ ਦਾ ਹਦੀਆ ਪੇਸ਼ ਕਰਦੀ ਹੈ ਅਤੇ ਉਮੀਦ ਕਰਦੀ ਹੈ ਕਿ ਤੁਸੀਂ ਆਪਣੀ ਮੇਜ਼ਬਾਨ ਸਾਇਮਾ ਦਾ ਸ਼ਿੱਦਤ ਨਾਲ ਇੰਤਜ਼ਾਰ ਕਰ ਰਹੇ ਹੋਵੋਗੇ ਕਿਉਂਕਿ ਸਾਇਮਾ ਹੀ ਤੁਹਾਡੇ ਲਈ ਲਿਆਉਂਦੀ ਹੈ ਬਿਹਤਰੀਨ ਤਿੱਬੀ ਮਾਲੂਮਾਤ ਦਾ ਖਜ਼ਾਨਾ ਅਤੇ ਇਹੋ ਜਿਹੀ ਤਿੱਬੀ ਰਹਿਨੁਮਾਈ ਜਿਹੜੀ ਤੁਹਾਨੂੰ ਸਿਹਤਮੰਦ ਜ਼ਿੰਦਗੀ ਦੀ ਰਾਹ ਵਿਖਾਉਂਦੀ ਹੈ। ਸੋਹਣੇ ਭੈਣ ਭਰਾਓ, ਤੁਸੀਂ ਆਪਣੇ ਤਿੱਬੀ ਮਸਾਇਲ ਦਾ ਹੱਲ ਜਾਣਨ ਵਾਸਤੇ ਤਿਆਰ ਹੋ ਜਾਓ ਕਿਉਂਕਿ ਸਾਡੇ ਸਟੂਡੀਓ ਵਿੱਚ ਤਸ਼ਰੀਫ ਰੱਖਦੇ ਨੇ ਪਾਕਿਸਤਾਨ ਦੇ ਬਹੁਤ ਹੀ ਮਸ਼ਹੂਰ ਅਤੇ ਮੰਨੇ ਤੰਨੇ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ। ਪੇਚੀਦਾ ਅਤੇ ਵਿਗੜੀ ਹੋਈ ਬਿਮਾਰੀਆਂ ਅਤੇ ਬਿਲਖਸੂਸ ਮਰਦਾਨਾ ਅਤੇ ਜ਼ਨਾਨਾ ਬਾਜਪਨ ਦੇ ਕਾਮਯਾਬ ਇਲਾਜ ਵਿੱਚ ਖਾਸ ਸ਼ੋਹਰਤ ਰੱਖਦੇ ਨੇ। ਸੋਹਣੇ ਭੈਣ ਭਰਾਓ, ਪਹਿਲਾਂ ਤੁਸੀਂ ਨੋਟ ਫਰਮਾਓ ਦਵਾਖਾਨੇ ਦਾ ਪਤਾ ਤੇ ਜਨਾਬ ਕਾਗਜ਼ ਪੈਨ ਸਾਥ
1: ਖਾਉਂਗਾ ਵਿਦ ਲੈਸ ਕੈਲਰੀਜ਼ ਐਂਡ ਫੁੱਲ ਮਿਠਾਸ।
2: ਦਵਾਖਾਨਾ ਸੁਕਰਾ ਸ਼ੂਗਰ ਬਲੈਂਡ
0: ਫੁੱਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ। ਫੋਨ ਨੰਬਰ 042-377-27160 ਯਾਨੀ 042-377-27160। ਮੋਬਾਈਲ ਨੰਬਰ ਹੈ 03004142608 ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਹੁਣ ਤੁਸੀਂ ਮਿਲੋਗੇ ਅਜ਼ੀਮ ਤਿੱਬੀ ਮੁਹੱਕਕ ਮਾਹਿਰ ਅਮਰਾਜ਼ ਬਾਜਪਨ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ, ਜਿਨ੍ਹਾਂ ਨੂੰ ਆਲਾ ਕਾਰਕਰਦਗੀ ਦੇ ਸਿਲੇ ਵਿੱਚ ਗੋਲਡ ਮੈਡਲ ਵੀ ਦਿੱਤਾ ਗਿਆ। ਸੁਲੇਮਾਨ ਸਾਹਿਬ, ਪ੍ਰੋਗਰਾਮ ਵਿੱਚ ਤਸ਼ਰੀਫ ਲਿਆਉਣ ਅਤੇ ਪ੍ਰੋਗਰਾਮ ਦੀ ਸ਼ਾਨ ਵਧਾਉਣ ਦਾ ਬਹੁਤ ਬਹੁਤ ਸ਼ੁਕਰੀਆ।
1: ਸਹਿਮਾ ਜੀ, ਇੱਜ਼ਤ ਅਫਜ਼ਾਈ ਦਾ ਬਹੁਤ ਬਹੁਤ ਸ਼ੁਕਰੀਆ, ਲੇਕਿਨ ਮੇਰੇ ਲਈ ਅਸਲ ਇੱਜ਼ਤ ਅਫਜ਼ਾਈ ਇਹ ਵੇ ਕਿ ਮੇਰੇ ਭੈਣ ਭਰਾ ਮੇਰੇ 'ਤੇ ਇਤਮਾਦ ਕਰਦੇ ਨੇ
0: ਬਿਲਕੁਲ,
1: ਅਤੇ ਮੈਨੂੰ ਆਪਣੀ ਤਿੱਬੀ ਪ੍ਰੋਬਲਮ ਵਿੱਚ ਸ਼ਰੀਕ ਕਰਦੇ ਨੇ, ਮੇਰੇ ਨਾਲ ਮਸ਼ਵਰਾ ਕਰਦੇ ਨੇ, ਲਿਹਾਜ਼ਾ ਮੈਂ ਭੈਣ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ।
0: ਜੀ ਸੋਹਣੇ ਭੈਣ ਭਰਾਓ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਵੱਲੋਂ ਸ਼ੁਕਰੀਆ ਕਬੂਲ ਫਰਮਾਓ ਅਤੇ ਹੁਣ ਈਮੇਲ ਅਤੇ SMS ਦਾ ਜਵਾਬ ਸੁਣਨ ਲਈ ਤਿਆਰ ਹੋ ਜਾਓ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਪਹਿਲੀ ਈਮੇਲ ਹਾਜ਼ਰੇ ਖਿਦਮਤ ਹੈ
1: ਜੀ ਜੀ,
0: ਅਤੇ ਲਿਖਣ ਵਾਲੇ ਨੇ ਯੂਸਫ ਸ਼ੇਖ ਸਾਹਿਬ
1: ਜੀ।
0: ਫਰਮਾਉਂਦੇ ਨੇ ਕਿ ਮੋਹਤਰਮ ਹਕੀਮ ਸਾਹਿਬ, ਮੇਰੀ ਇੱਕ ਬੇਟੀ ਹੈ ਜਿਹਦੀ ਉਮਰ 4 ਸਾਲ ਹੋ ਗਈ ਹੈ।
1: ਅੱਛਾ।
0: ਬੇਟੀ ਤੋਂ ਬਾਅਦ ਔਲਾਦ ਤੋਂ ਮਹਿਰੂਮੀ ਰਹੀ, ਸਾਰੇ ਟੈਸਟ ਕਰਾਏ ਤੇ ਜਿਹੜੀ ਪ੍ਰੋਬਲਮ ਨਿਕਲੀ ਉਹਦਾ ਇਲਾਜ ਵੀ ਕਰਵਾਉਂਦਾ ਰਿਹਾ ਪਰ ਬਿਮਾਰੀ ਠੀਕ ਨਹੀਂ ਹੋ ਰਹੀ। ਮੈਂ ਤੁਹਾਨੂੰ ਟੈਸਟ ਰਿਪੋਰਟਸ ਤੇ ਮੁਕੰਮਲ ਕੇਸ ਹਿਸਟਰੀ ਤਫਸੀਲ ਨਾਲ ਲਿਖ ਰਿਹਾ ਵਾਂ। ਤੁਸੀਂ ਮਾਸ਼ਾਅੱਲਾ ਬਹੁਤ ਹੀ ਤਜਰਬਾਕਾਰ ਤੇ ਬੇਔਲਾਦੀ ਦੇ ਇਲਾਜ ਬਾਰੇ ਤੁਹਾਡੀ ਬਹੁਤ ਸ਼ੋਰਤ ਸੁਣੀ, ਇਸ ਪਰੇਸ਼ਾਨੀ ਦਾ ਹੱਲ ਦੱਸੋ।
1: ਮੋਹਤਰਮ ਯੂਸਫ ਭਾਈ, ਮੈਨੂੰ ਤੁਹਾਡੀ ਪਰੇਸ਼ਾਨੀ ਤੇ ਫਿਕਰਮੰਦੀ ਦਾ ਅੰਦਾਜ਼ਾ ਹੈ, ਲੇਕਿਨ ਹੁਣ ਤੁਸੀਂ ਪਰੇਸ਼ਾਨੀ ਛੱਡ ਦਿਓ
0: ਬਿਲਕੁਲ,
1: ਕਿਉਂਕਿ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਸ ਤਿੱਬੀ ਮਸਲੇ ਦਾ ਮੁਕੰਮਲ ਇਲਾਜ ਮੌਜੂਦ ਹੈ।
0: ਬਿਲਕੁਲ ਬਿਲਕੁਲ,
1: ਮੇਰੇ ਭਾਈ ਰਿਪੋਰਟਸ ਦੇ ਮੁਤਾਬਿਕ ਇਹ ਸਿਸਟ ਪ੍ਰੋਬਲਮ ਹੈ ਅਤੇ ਜੜੀ ਬੂਟੀਆਂ ਵਿੱਚ ਸੋਹਣੇ ਰੱਬ ਨੇ ਇਹ ਖਾਸੀਅਤ ਰੱਖੀ ਹੈ ਕਿ ਇਹਨਾਂ ਦੇ ਜ਼ਰੀਏ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ, ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਗੁਰਦੇ ਅਤੇ ਮਸਾਨੇ ਦੀ ਪੱਥਰੀ ਖਾਰਜ ਹੋ ਜਾਂਦੀ ਹੈ।
0: ਅੱਛਾ।
1: ਮੇਰੇ ਮੋਹਤਰਮ ਭਾਈ, ਹੁਣ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੀ ਵਾਈਫ ਦੇ ਇਲਾਜ ਵਿੱਚ ਕਿੰਨੀ ਤਵੱਜਾ ਕਰ ਰਹੇ ਹੋ। ਮੇਰਾ ਮਤਲਬ ਇਹ ਵੇ ਕਿ ਜਿੰਨਾ ਵਕਤ ਜ਼ਾਇਆ ਕਰੋਗੇ ਬਿਮਾਰੀ ਵਿੱਚ ਪੇਚੀਦਗੀ ਉਨੀ ਵਧੇਗੀ, ਲਿਹਾਜ਼ਾ ਫੌਰਨ ਹੀ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡੀ ਵਾਈਫ ਦਾ ਇਲਾਜ ਤਜਵੀਜ਼ ਕਰਾਂ। ਤੁਸੀਂ ਸੋਹਣੇ ਰੱਬ 'ਤੇ ਭਰੋਸਾ ਰੱਖੋ, ਇਸ ਹਰਬਲ ਟ੍ਰੀਟਮੈਂਟ ਦੇ ਜ਼ਰੀਏ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ।
0: ਇਨਸ਼ਾਅੱਲਾ ਤਾਲਾ ਜੀ, ਠੀਕ ਕਿਉਂ ਨਹੀਂ ਹੋਏਗੀ,
1: ਬਸ ਤੁਸੀਂ ਫੌਰਨ ਹੀ ਦਵਾਖਾਨੇ 'ਤੇ ਤਸ਼ਰੀਫ ਲਿਆਓ ਅਤੇ ਆਪਣਾ ਇਲਾਜ ਸ਼ੁਰੂ ਕਰਾਓ।
0: ਜੀ ਯੂਸਫ ਭਾਈ, ਤੁਸੀਂ ਈਮੇਲ 'ਤੇ ਜਵਾਬ ਸੁਣਿਆ, ਹੁਣ ਇਲਾਜ ਵਿੱਚ ਦੇਰ ਨਹੀਂ ਕਰਨੀ, ਅੱਲਾ ਤਾਲਾ ਤੁਹਾਡੀ ਪਰੇਸ਼ਾਨੀ ਨੂੰ ਇਨਸ਼ਾਅੱਲਾ ਤਾਲਾ ਦੂਰ ਫਰਮਾਏਗਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਤੇ ਆ ਕੇ ਮੈਂ ਸ਼ੇਖ ਨੇ ਤਹਿਰੀਰ ਕੀਤੀ ਹੈ
1: ਜੀ ਜੀ,
0: ਤੇ ਆਪਣੀ ਬਿਮਾਰੀ ਦੇ ਹੱਥੋਂ ਪਰੇਸ਼ਾਨ ਨੇ, ਮਾਯੂਸ ਤੇ ਨਾਮੀਦ ਹੋ ਗਏ ਨੇ। ਇਸ਼ਤਿਆਕ ਸਾਹਿਬ ਆਪਣੀ ਕੈਫੀਅਤ ਦਾ ਇਜ਼ਹਾਰ ਇੰਜ ਕਰਦੇ ਨੇ, ਮੇਰੀ ਉਮਰ 25 ਸਾਲ ਹੈ ਤੇ ਮੇਰੀ ਹਾਲਤ ਸਿਹਤ 50 ਸਾਲ ਦੇ ਬਜ਼ੁਰਗ ਵਾਂਗ ਹੋਏ, ਮੈਨੂੰ ਕਮਰ ਤੇ ਲੱਤਾਂ ਵਿੱਚ ਸ਼ਦੀਦ ਦਰਦ ਹੈ ਤੇ ਖਿਚਾਓ ਜਿਹਾ ਮਹਿਸੂਸ ਹੁੰਦਾ ਹੈ, ਜਿਸਮ ਵਿੱਚ ਕਮਜ਼ੋਰੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਹਰ ਵੇਲੇ ਥੱਕਣ ਹੀ ਰਹਿੰਦੀ ਹੈ, ਦਿਲ ਕਰਦਾ ਕਿ ਆਰਾਮ ਕਰਦਾ ਰਵਾਂ, ਭੁੱਖ ਬਹੁਤ ਹੀ ਘੱਟ ਲੱਗਦੀ ਹੈ, ਨੀਂਦਰ ਠੀਕ ਤਰ੍ਹਾਂ ਨਹੀਂ ਆਉਂਦੀ, ਜ਼ੇਹਨ ਡਿਸਟਰਬ ਰਹਿੰਦਾ ਹੈ ਤੇ ਕਿਸੇ ਨੂੰ ਮਿਲਣ ਦਾ ਦਿਲ ਨਹੀਂ ਕਰਦਾ। ਮੈਂ ਆਪਣੀ ਬਿਮਾਰੀ ਦਾ ਇਲਾਜ ਵੀ ਕਰਵਾਇਆ ਸੀ ਪਰ ਕਿਸੇ ਵੀ ਇਲਾਜ ਤੋਂ ਫਾਇਦਾ ਨਹੀਂ ਹੋਇਆ, ਬਹੁਤ ਮਾਯੂਸ ਹੋ ਗਿਆ। ਪਰ ਆਖਰੀ ਉਮੀਦ ਤੇ ਤੁਹਾਨੂੰ ਇਹ ਖਤ ਲਿਖਿਆ ਹੈ। ਮਿਹਰਬਾਨੀ ਕਰਕੇ ਮੇਰਾ ਕੋਈ ਇਲਾਜ ਤਲਾਸ਼ ਕਰੋ, ਜੇ ਮੈਂ ਠੀਕ ਹੋ ਗਿਆ ਤੇ ਮੈਂ ਤੁਹਾਨੂੰ ਬੜਾ ਕੀਮਤੀ ਗਿਫਟ ਕਰਾਂਗਾ। ਲਓ ਜੀ ਕਲਮਾਨ ਸਾਹਿਬ, ਇਹ ਤੇ ਗਿਫਟ ਦਾ ਮਸਲਾ ਹੈ, ਯਾਨੀ ਰਿਸ਼ਵਤ, ਉਹ ਵੀ ਇਲਾਜ ਵਿੱਚ।
1: ਬੇਟਾ ਜੀ, ਮੇਰੇ ਲਈ ਸਭ ਤੋਂ ਕੀਮਤੀ ਗਿਫਟ ਮੇਰੇ ਭੈਣ ਭਰਾਵਾਂ ਦੀ ਦੁਆ ਹੈ, ਜਿਹਦੇ ਨਤੀਜੇ ਵਿੱਚ ਸੋਹਣਾ ਰੱਬ ਮੇਰੇ ਇਲਾਜ ਨੂੰ ਪੂਰਾ ਅਸਰ ਕਰਦਾ ਹੈ।
0: ਬਿਲਕੁਲ ਸਹੀ।
1: ਤੇ ਮਰੀਜ਼ਾਂ ਨੂੰ ਅਲਹਮਦੁਲਿਲਾ ਸ਼ਿਫਾਯਾਬੀ ਹੁੰਦੀ ਹੈ। ਮੇਰੇ ਪਿਆਰੇ ਬੇਟੇ, ਛੋਟੀ ਉਮਰ ਵਿੱਚ ਬੁਢਾਪੇ ਵਾਲੀ ਅਲਾਮਤ ਦਾ ਮਤਲਬ ਇਹ ਵੇ ਕਿ ਜਿਸ ਵਿੱਚ ਕੋਈ ਨਾ ਕੋਈ ਐਸੀ ਪੇਚੀਦਾ ਬਿਮਾਰੀ ਜ਼ਰੂਰ ਹੈ ਜਿਹੜੀ ਉਜ਼ਲਾਤ ਅਤੇ ਅਸਾਬੀ ਨਿਜ਼ਾਮ ਨੂੰ ਡਿਸਟਰਬ ਕਰ ਰਹੀ ਹੈ। ਬੇਟਾ ਜੀ, ਮੇਰਾ ਤਾਂ ਤਜਰਬਾ ਹੈ ਕਿ ਇਹੋ ਜਿਹੀ ਕੈਫੀਅਤ ਨੌਜਵਾਨ ਮਰੀਜ਼ਾਂ ਲਈ ਕਿੰਨੀ ਤਬਾਹਕੁਨ ਹੁੰਦੀ ਹੈ ਅਤੇ ਇਹਦੇ ਅਸਰਾਤ ਜ਼ਿੰਦਗੀ ਨੂੰ ਕਿੰਝ ਰੋਗ ਲਗਾ ਦਿੰਦੇ ਨੇ ਅਤੇ ਮਰੀਜ਼ ਨਫਸਿਆਤੀ ਤੌਰ 'ਤੇ ਕਿੰਨਾ ਡਿਪਰੈਸ ਅਤੇ ਕਿੰਨਾ ਲਾਚਾਰ ਅਤੇ ਬੇਬੱਸ ਹੋ ਜਾਂਦਾ ਹੈ। ਲਿਹਾਜ਼ਾ ਤੁਸੀਂ ਇਲਾਜ ਵਿੱਚ ਗਫਲਤ ਨਹੀਂ ਕਰਨੀ ਅਤੇ ਜਿੰਨੀ ਜਲਦੀ ਮੁਮਕਿਨ ਹੋਵੇ ਤੁਸੀਂ ਦਵਾਖਾਨੇ 'ਤੇ ਆਉਣਾ ਹੈ, ਕਿਉਂਕਿ ਤੁਹਾਡੇ ਮਿਜ਼ਾਜ ਨੂੰ ਜਾਣੇ ਬਗੈਰ ਤੁਹਾਡੇ ਲਈ ਕੋਈ ਦਵਾਈ ਤਜਵੀਜ਼ ਨਹੀਂ ਕੀਤੀ ਜਾ ਸਕਦੀ। ਬੇਟਾ ਜੀ, ਫਿਕਰ ਨਾ ਕਰੋ, ਇਹੋ ਜਿਹੇ ਮਸਾਇਲ ਦਾ ਹੱਲ ਅਲਹਮਦੁਲਿਲਾ ਮੌਜੂਦ ਹੈ। ਤੁਸੀਂ ਇਲਾਜ ਕਰਾਓ, ਮੈਂ ਯਕੀਨ ਦਵਾਨਾ ਕਿ ਇਨਸ਼ਾਅੱਲਾ ਤੁਹਾਡੇ ਅੰਦਰ ਭਰਪੂਰ ਕੁਵਤ, ਚੁਸਤੀ ਤੇ ਤਵਾਨਾਈ ਆ ਜਾਏਗੀ ਅਤੇ ਤੁਸੀਂ ਆਪਣੀ ਸਿਹਤ ਅਤੇ ਸਮਾਰਟਨੈਸ 'ਤੇ ਫਖਰ ਕਰੋਗੇ।
0: ਜੀ ਜਨਾਬ ਇਸ਼ਤਿਆਕ ਸਾਹਿਬ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਫੌਰਨ ਹੀ ਦਵਾਖਾਨੇ 'ਤੇ ਆ ਜਾਓ ਤਾਂ ਕਿ ਤੁਹਾਡੀ ਸਿਹਤ ਠੀਕ ਹੋ ਜਾਏ। ਸੁਲੇਮਾਨ ਸਾਹਿਬ, ਵਿਹਲਾ ਹੋਇਆ ਜੇ ਸ਼ਾਰਟ ਬ੍ਰੇਕ ਦਾ, ਯਾਨੀ ਇੰਟਰਵਲ ਦਾ, ਤੁਸੀਂ ਰਿਫਰੈਸ਼ਮੈਂਟ ਕਰੋ ਅਤੇ ਮੈਂ ਹੁਣੇ ਆਈ।
1: ਠੀਕ,
0: ਸੋਹਣੇ ਭੈਣ ਭਰਾ, ਹੁਣ ਤੁਹਾਡੀ ਭੈਣ ਸਾਹਿਮਾ ਤੁਹਾਡੀ ਭਲਾਈ ਅਤੇ ਤੁਹਾਡੀ ਸਿਹਤਮੰਦੀ ਵਾਸਤੇ ਤੁਹਾਨੂੰ ਲਿਖਵਾਉਂਦੀ ਹੈ ਦਵਾਖਾਨੇ ਦਾ ਪਤਾ, ਅਤੇ ਕਾਗਜ਼ ਪੈਨਸਲ ਸੰਭਾਲ ਲਓ ਅਤੇ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716, ਯਾਨੀ 0423772710, ਮੋਬਾਈਲ ਨੰਬਰ ਹੈ 0300414 2608, ਯਾਨੀ 0300414206008। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੁਲੇਮਾਨ ਸਾਹਿਬ, ਮੈਂ ਵਾਪਸ ਆ ਗਈ ਹਾਂ ਅਤੇ ਸ਼ੁਰੂ ਕਰਨੀ ਆਪਣੀ ਅਹਿਮ ਡਿਊਟੀ, ਯਾਨੀ ਮਰੀਜ਼ਾਂ ਦੀਆਂ ਈਮੇਲ ਅਤੇ SMS। ਸੁਲੇਮਾਨ ਸਾਹਿਬ
1: ਜੀ,
0: ਪ੍ਰੋਗਰਾਮ ਦੀ ਅਗਲੀ ਈਮੇਲ ਤੈਮੂਰ ਕੁਰੈਸ਼ੀ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੇਰੀ ਉਮਰ 28 ਸਾਲ ਹੈ, ਮੈਨੂੰ ਤਕਰੀਬਨ 1 ਸਾਲ ਤੋਂ ਸ਼ੈਟਿਕਾ ਦੀ ਪ੍ਰੋਬਲਮ ਹੈ। ਮੈਂ ਇਲਾਜ ਵਿੱਚ ਕੋਈ ਕਸਰ ਨਹੀਂ ਛੱਡੀ, ਦੇਸੀ, ਅੰਗਰੇਜ਼ੀ, ਹੋਮੀਓ, ਹੱਤਾ ਕਿ ਸੰਨਿਆਸੀ ਅਤੇ ਜਿਹੜੇ ਨੇ ਟੋਟਕੇ ਵੀ ਅਜ਼ਮਾਏ, ਲੇਕਿਨ ਮੇਰੀ ਇਹ ਪ੍ਰੋਬਲਮ ਠੀਕ ਨਹੀਂ ਹੋਈ। ਵਕਤੀ ਆਰਾਮ ਤੇ ਹੁੰਦਾ ਹੈ ਪਰ ਬਿਮਾਰੀ ਮੁਕੰਮਲ ਤੌਰ 'ਤੇ ਠੀਕ ਨਹੀਂ ਹੁੰਦੀ। ਮੈਂ ਬਹੁਤ ਉਮੀਦ ਦੇ ਨਾਲ ਤੁਹਾਨੂੰ ਰਾਬਤਾ ਕਰ ਰਿਹਾ ਵਾਂ ਅਤੇ ਮੈਨੂੰ ਇਸ ਗੱਲ 'ਤੇ ਯਕੀਨ ਹੈ ਕਿ ਅੱਲਾ ਪਾਕ ਮੈਨੂੰ ਤੁਹਾਡੇ ਇਲਾਜ ਦੇ ਜ਼ਰੀਏ ਸ਼ਿਫਾਯਾਬੀ ਅਤਾ ਫਰਮਾਏਗਾ। ਬਰਾਏ ਕਰਮ ਮੇਰੇ ਲਈ ਕੋਈ ਆਸੂਦਾ ਦਵਾਈ ਪਾਰਸਲ ਕਰਵਾ ਦਿਓ।
1: ਬੇਟਾ ਜੀ, ਬਿਮਾਰੀ ਦੀ ਨੋਇਤ ਮਰੀਜ਼ ਨੂੰ ਕਿੰਝ ਪਰੇਸ਼ਾਨ ਕਰਦੀ ਹੈ ਮੈਨੂੰ ਇਸ ਗੱਲ ਦਾ ਬਖੂਬੀ ਅੰਦਾਜ਼ਾ ਹੈ
0: ਜੀ।
1: ਮੈਨੂੰ ਇਲਮ ਹੈ ਕਿ ਬਿਮਾਰੀ ਦੀ ਤਕਲੀਫ ਮਰੀਜ਼ ਨੂੰ ਚੱਲਣ ਫਿਰਨ ਤੋਂ ਵੀ ਮਜ਼ਬੂਰ ਕਰ ਦਿੰਦੀ ਹੈ। ਲਿਹਾਜ਼ਾ ਤੁਹਾਡੀ ਫਿਕਰਮੰਦੀ ਅਤੇ ਪਰੇਸ਼ਾਨੀ ਆਪਣੀ ਜਗ੍ਹਾ ਦਰੁਸਤ ਹੈ, ਲੇਕਿਨ ਬੇਟਾ ਜੀ, ਮੇਰੀ ਇਹ ਗੱਲ ਤੁਹਾਡੀ ਪਰੇਸ਼ਾਨੀ ਵਿੱਚ ਜ਼ਰੂਰ ਕਮੀ ਕਰੇਗੀ ਅਤੇ ਅਲਹਮਦੁਲਿਲਾ ਮੇਰੇ ਕੋਲ ਹਜ਼ਾਰਾਂ ਮਰੀਜ਼ਾਂ ਦੀ ਮਿਸਾਲ ਮੌਜੂਦ ਹੈ ਜਿਹੜੇ ਹਰ ਕਿਸਮ ਦਾ ਇਲਾਜ ਕਰਾਉਣ ਤੋਂ ਬਾਅਦ ਵੀ ਬਿਮਾਰੀ ਦੀ ਤਕਲੀਫ ਉਠਾ ਰਹੇ ਸਨ, ਲੇਕਿਨ ਉਸ ਪਾਕ ਜ਼ਾਤ ਨੇ ਆਪਣੀ ਰਹਿਮਤ ਦੇ ਸਦਕੇ ਸਾਡੇ ਇਲਾਜ ਨੂੰ ਉਹਨਾਂ ਮਰੀਜ਼ਾਂ ਦੇ ਵਾਸਤੇ ਸ਼ਿਫਾ ਦਾ ਜ਼ਰੀਆ ਬਣਾਇਆ ਅਤੇ ਉਹਨਾਂ ਦੀ ਮਜ਼ਦੂਰੀ ਨੂੰ ਖਤਮ ਕੀਤਾ। ਬੇਟਾ ਜੀ, ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾ ਦਿੱਤੀ ਹੈ, ਤੁਸੀਂ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰੋ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਮੁਕੰਮਲ ਤੌਰ 'ਤੇ ਠੀਕ ਹੋ ਜਾਏਗੀ।
0: ਬਿਲਕੁਲ ਜੀ,
1: ਅਤੇ ਤੁਸੀਂ ਬਿਲਕੁਲ ਨਾਰਮਲ ਤਰੀਕੇ ਨਾਲ ਚੱਲ ਫਿਰ ਸਕੋਗੇ, ਵਜ਼ਨ ਉਠਾ ਸਕੋਗੇ, ਹੱਤਾ ਕਿ ਸੀੜੀਆਂ ਵੀ ਚੜ ਸਕੋਗੇ।
0: ਵਾਹ ਜੀ ਵਾਹ।
1: ਬੇਟਾ ਜੀ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਮੈਂ ਦਵਾਈ ਦੇ ਨਾਲ ਨਾਲ ਪਰਹੇਜ਼ ਵੀ ਲਿਖਿਆ ਹੈ, ਤੁਸੀਂ ਪਰਹੇਜ਼ 'ਤੇ ਜ਼ਰੂਰ ਅਮਲ ਕਰਨਾ।
0: ਬਿਲਕੁਲ,
1: ਪਰਵਰਦਿਗਾਰ ਆਪਣਾ ਕਰਮ ਫਰਮਾਏਗਾ
0: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ। ਜਨਾਬ ਤੈਮੂਰ ਸਾਹਿਬ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਇਨਸ਼ਾਅੱਲਾ ਤੁਸੀਂ ਸਿਹਤਯਾਬ ਹੋ ਜਾਓਗੇ। ਸੁਲੇਮਾਨ ਸਾਹਿਬ
1: ਜੀ,
0: ਅਗਲੀ ਈਮੇਲ ਆਸਿਮ ਜ਼ੁਬੈਰ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੇਰੀ ਉਮਰ 45 ਸਾਲ ਹੈ, ਮੈਨੂੰ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ
1: ਜੀ।
0: ਅਲਹਮਦੁਲਿਲਾ ਕੋਈ ਦੂਜੀ ਬਿਮਾਰੀ ਨਹੀਂ, ਮਸਲਾ ਇਹ ਵੇ ਕਿ ਸ਼ੂਗਰ ਲੈਵਲ ਕੰਟਰੋਲ ਨਹੀਂ ਹੁੰਦਾ ਅਤੇ ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ। ਮੈਂ ਤਾਕਤ ਦੀਆਂ ਅੰਗਰੇਜ਼ੀ ਗੋਲੀਆਂ ਵੀ ਇਸਤੇਮਾਲ ਕਰ ਚੁੱਕੀਆਂ ਵਾਂ, ਜਿਹਦੇ ਨਾਲ ਦਿਲ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ। ਬਰਾਏ ਕਰਮ ਮਸ਼ਵਰਾ ਦਿਓ।
1: ਮੋਹਤਰਮ ਆਸਮ ਭਾਈ, ਤੁਸੀਂ ਜਿਹੜੀ ਕੁਵਤ ਬਖਸ਼ ਗੋਲੀਆਂ ਇਸਤੇਮਾਲ ਕੀਤੀਆਂ ਨੇ ਉਹ ਸਖ਼ਤ ਮੁਜ਼ਰ ਅਤੇ ਨਹਾਇਤ ਹੋਲਨਾਕ ਮਨਫੀ ਅਸਰਾਤ ਰੱਖਦੀਆਂ ਨੇ। ਉਹਦੇ ਨਾਲ ਬੀਪੀ, ਇੱਕੋ ਦਮ ਸ਼ੂਟ ਕਰ ਜਾਂਦਾ ਹੈ। ਲਿਹਾਜ਼ਾ ਇਹੋ ਜਿਹੀ ਗਲਤੀ ਆਇੰਦਾ ਨਹੀਂ ਕਰਨੀ। ਮੇਰੇ ਮੋਹਤਰਮ ਭਾਈ, ਸ਼ੂਗਰ ਦੇ ਮਰੀਜ਼ਾਂ ਨੂੰ ਅਮੂਮਨ ਸ਼ਦੀਦ ਅਸਾਬੀ ਕਮਜ਼ੋਰੀ ਦੀ ਤਕਲੀਫ ਹੋ ਜਾਂਦੀ ਹੈ, ਜਿਹਦੇ ਬਾਇਸ ਉਹਨਾਂ ਦੀ ਜ਼ਿੰਦਗੀ ਵਿੱਚ ਬੜੇ ਮਸਾਇਲ ਹੋ ਸਕਦੇ ਨੇ, ਜਿਹਦਾ ਇਲਾਜ ਅਲਹਮਦੁਲਿਲਾ ਸਾਡੇ ਕੋਲ ਮੌਜੂਦ ਹੈ ਅਤੇ ਉਸ ਇਲਾਜ ਵਿੱਚ ਕੁਦਰਤੀ ਜੜੀ ਬੂਟੀਆਂ ਇਸਤੇਮਾਲ ਹੁੰਦੀਆਂ ਨੇ। ਮੇਰੇ ਮੋਹਤਰਮ, ਤੁਸੀਂ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਡੀ ਤਬੀਅਤ ਅਤੇ ਮਜ਼ਾਜ ਦੇ ਮੁਤਾਬਿਕ ਦਵਾਈ ਤਿਆਰ ਕਰਾਂਗਾ, ਜਿਹਦੇ ਨਾਲ ਨਾ ਸਿਰਫ ਸ਼ੂਗਰ ਲੈਵਲ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਰਹੇਗਾ ਬਲਕਿ ਤੁਹਾਡੇ ਹਿਸਾਬ 'ਤੇ ਪੱਠੇ ਮਜ਼ਬੂਤ ਹੋਣਗੇ,
0: ਬਿਲਕੁਲ
1: ਜਿਗਰ ਅਤੇ ਮੇਦੇ ਦੀ ਸਲਾਹ ਵੀ ਹੋਵੇਗੀ ਅਤੇ ਤੁਹਾਡੀ ਜਿਸਮਾਨੀ ਅਤੇ ਅਸਾਬੀ ਕਮਜ਼ੋਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ ਅਤੇ ਤੁਸੀਂ ਸ਼ੂਗਰ ਦੇ ਬਾਵਜੂਦ ਨਾਰਮਲ ਅਤੇ ਸਿਹਤਮੰਦ ਅਫਰਾਦ ਵਾਂਗੂ ਬਹੁਤ ਹੀ ਭਰਪੂਰ ਅਤੇ ਪੂਰੇ ਇਤਮਾਦ ਜ਼ਿੰਦਗੀ ਗੁਜ਼ਾਰ ਸਕੋਗੇ।
0: ਸੁਲੇਮਾਨ ਸਾਹਿਬ
1: ਜੀ,
0: ਹੁਣ ਜ਼ਿਕਰ ਹੁੰਦਾ ਹੈ ਉਸ ਬਿਮਾਰੀ ਦਾ ਜਿਹੜੀ ਦੁਬਲੇ ਬੰਦੇ ਨੂੰ ਗੋਲ ਗੋਲ ਨੂੰ ਗੋਲ ਮਟੋਲ ਬਣਾ ਦਿੰਦੀ ਹੈ। ਸੁਲੇਮਾਨ ਸਾਹਿਬ
1: ਜੀ,
0: ਈਮੇਲ ਆਰਿਫ ਸਲੀਮ ਸਾਹਿਬ ਨੇ ਤਹਿਰੀਰ ਕੀਤੀ ਹੈ, ਫਰਮਾਉਂਦੇ ਨੇ ਕਿ ਮੇਰੀ ਉਮਰ 26 ਸਾਲ ਹੈ, ਮੇਰਾ ਮਸਲਾ ਮੋਟਾਪਾ ਹੈ ਜਿਹਨੇ ਮੈਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ। ਸੁਲੇਮਾਨ ਸਾਹਿਬ, ਮੈਂ ਤੇ ਆਪਣੀ ਜ਼ਿੰਦਗੀ ਤੋਂ ਆਵਾਜ਼ਾਰ ਹੋ ਗਿਆ ਵਾਂ ਕਿਉਂਕਿ ਮੋਟਾਪੇ ਦੀ ਵਜ੍ਹਾ ਨਾਲ ਹੁਣ ਤੇ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਵੀ ਹੋ ਗਈ ਹੈ। ਇਹਦੇ ਇਲਾਵਾ ਮੈਂ ਜੌਬ ਦੇ ਸਿਲਸਿਲੇ ਵਿੱਚ ਕਈ ਵਾਰੀ ਮੈਡੀਕਲੀ ਅਨਫਿਟ ਵੀ ਹੋ ਗਿਆ ਵਾਂ। ਮੈਨੂੰ ਕਿਸੇ ਨੇ ਤੁਹਾਡੇ ਕਾਮਯਾਬ ਇਲਾਜ ਬਾਰੇ ਦੱਸਿਆ, ਮੈਨੂੰ ਤੇ ਇਹ ਸੁਣ ਕੇ ਬਹੁਤ ਹੀ ਹੌਸਲਾ ਮਿਲਿਆ। ਸੁਲੇਮਾਨ ਸਾਹਿਬ, ਮੈਂ ਕਈ ਸਲੇਮਿੰਗ ਕੋਰਸ ਤੇ ਡਾਇਟਿੰਗ ਵਗੈਰਾ ਵੀ ਕੀਤੀ ਹੈ ਲੇਕਿਨ ਕੋਈ ਉਮੀਦ ਨਹੀਂ ਬਣੀ, ਪ੍ਰਾਇ ਕਰਮ ਦਵਾਈ ਪਾਰਸਲ ਕਰ ਦਿਓ।
1: ਬੇਟਾ ਜੀ, ਮੋਟਾਪਾ ਬਜ਼ਾਤੇ ਖੁਦ ਪਰੇਸ਼ਾਨ ਕੁਨ ਬਿਮਾਰੀ ਹੈ ਤੇ ਇਹਦੀ ਮਨਫੀ ਅਸਰਾਤ ਵੀ ਬਹੁਤ ਭੈੜੇ ਹੁੰਦੇ ਨੇ।
0: ਬਿਲਕੁਲ,
1: ਇਹਦੀ ਵਜ੍ਹਾ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਹਾਰਟ ਅਟੈਕ, ਜੋੜਾਂ ਦਾ ਦਰਦ ਤੇ ਵਰਮੇ ਜਿਗਰ ਜੈਸੀ ਬਿਮਾਰੀ ਦੇ ਖਤਰਾਤ ਬਹੁਤ ਜ਼ਿਆਦਾ ਹੋ ਜਾਂਦੇ ਨੇ।
0: ਤੋਬਾ ਤੋਬਾ।
1: ਬੇਟਾ ਜੀ, ਤੁਸੀਂ ਚਿਕਨਾਈ ਵਾਲੀ ਅਸ਼ਿਆਏ ਖੁਰਦਨੀ ਤੋਂ ਮੁਕੰਮਲ ਪਰਹੇਜ਼ ਕਰਨਾ ਹੈ। ਮੈਂ ਤੁਹਾਡੇ ਲਈ ਆਪਣੀ ਅਜ਼ਮੂਦਾ ਦਵਾਈ ਪਾਰਸਲ ਕਰਾਈ ਹੈ ਜਿਹੜੀ ਬਦਨ ਵਿੱਚ ਚਰਬੀ ਨੂੰ ਇਕੱਠਾ ਨਹੀਂ ਹੋਣ ਦਿੰਦੀ ਤੇ ਬਹੁਤ ਥੋੜੇ ਅਰਸੇ 'ਚ ਕਮਜ਼ੋਰੀ ਦੇ ਬਗੈਰ ਮੋਟਾਪੇ ਤੋਂ ਛੁਟਕਾਰਾ ਮਿਲ ਜਾਂਦਾ ਹੈ।
0: ਬਿਲਕੁਲ ਬਿਲਕੁਲ।
1: ਬੇਟਾ ਜੀ, ਤੁਸੀਂ ਇਹ ਦਵਾਈ ਪਾਬੰਦੀ ਨਾਲ ਇਸਤੇਮਾਲ ਕਰੋ, ਇਨਸ਼ਾਅੱਲਾ ਤੁਸੀਂ ਸਲੀਮ ਤੇ ਸਮਾਰਟ ਹੋ ਜਾਓਗੇ
0: ਇਨਸ਼ਾਅੱਲਾ ਤਾਲਾ। ਜੀ ਆਰਿਫ ਸਾਹਿਬ, ਤੁਸੀਂ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਬਿਲਕੁਲ ਬੇਫਿਕਰ ਹੋ ਜਾਓ ਤੇ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਤਾਲਾ ਆਰਾਮ ਆ ਜਾਏਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਅਗਲਾ ਤੇ ਆਖਰੀ SMS ਹਾਜ਼ਰ ਹੈ
1: ਜੀ ਜੀ,
0: ਜਿਹੜਾ ਮਿਸਿਸ ਜ਼ੂਬੀਆ ਸਲੀਮ ਨੇ ਲਿਖਿਆ ਹੈ। ਕਹਿੰਦੀਆਂ ਨੇ ਕਿ ਮੈਨੂੰ ਕੀਲ ਮੁਹਾਸੇ ਤੇ ਛਾਈਆਂ ਦਾ ਮਸਲਾ ਹੈ।
1: ਅੱਛਾ।
0: ਬੜੇ ਟੋਟਕੇ ਤੇ ਦਵਾਈਆਂ ਇਸਤੇਮਾਲ ਕਰ ਚੁੱਕੀ ਹਾਂ ਪਰ ਕੋਈ ਫਾਇਦਾ ਨਹੀਂ ਹੁੰਦਾ। ਮੇਰੀ ਇੱਕ ਫਰੈਂਡ ਨੇ ਤੁਹਾਡੇ ਤੋਂ ਇਲਾਜ ਕਰਵਾਇਆ ਸੀ, ਉਹਨਾਂ ਨੂੰ ਤਾਂ ਬਿਲਕੁਲ ਆਰਾਮ ਆ ਗਿਆ ਤੇ ਮੈਂ ਉਮੀਦ ਕਰਨੀ ਹਾਂ ਕਿ ਮੇਰੀ ਪ੍ਰੋਬਲਮ ਵੀ ਠੀਕ ਹੋ ਜਾਏਗੀ। ਮਿਹਰਬਾਨੀ ਕਰਕੇ ਕੋਈ ਬਿਹਤਰੀਨ ਜਿਹੀ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ
1: ਜੀ,
0: ਇੱਕ ਹੋਰ ਭੈਣ ਆਈ ਹੈ ਉਹੀ ਪ੍ਰੋਬਲਮ ਦੇ ਵਿੱਚ।
1: ਲਓ ਜੀ ਭੈਣ ਜੀ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਕਿਲ ਮਾਸੇ ਤੇ ਛਾਈਆਂ ਦੀ ਅਸਲ ਵਜ੍ਹਾ ਸਕਿਨ ਦੇ ਉੱਤੇ ਨਹੀਂ ਬਲਕਿ ਜਿਸਮ ਦੇ ਅੰਦਰ ਹੁੰਦੀ ਹੈ ਤੇ ਇਹ ਵਜ੍ਹਾ ਫਸਾਦੇ ਖੂਨ ਹੈ, ਯਾਨੀ ਬਲੱਡ 'ਚ ਗੈਰ ਤਬਈ ਹਿੱਦਤ ਜਾਂ ਫਿਰ ਫਸਲ ਮਾਦਿਆਂ ਦੀ ਅਮੇਜਿਸ਼ ਹੈ। ਮੇਰੀ ਭੈਣ, ਤੁਸੀਂ ਮਿਰਚ ਮਸਾਲੇ ਵਾਲੀ ਗਜ਼ਾ ਅਤੇ ਗਾਇ ਦਾ ਗੋਸ਼ਤ ਬਿਲਕੁਲ ਨਹੀਂ ਖਾਣਾ, ਸਬਜ਼ੀਆਂ ਦਾ ਜ਼ਿਆਦਾ ਇਸਤੇਮਾਲ ਕਰੋ। ਮੈਂ ਤੁਹਾਡੇ ਲਈ ਦੋ ਕਿਸਮ ਦੀ ਦਵਾਈ ਪਾਰਸਲ ਕਰਵਾਵਾਂਗਾ, ਇੱਕ ਖਾਣ ਵਾਲੀ ਅਤੇ ਇੱਕ ਚਿਹਰੇ 'ਤੇ ਲਗਾਉਣ ਵਾਲੀ।
0: ਬਿਲਕੁਲ,
1: ਤੁਸੀਂ ਦੋਨੋਂ ਦਵਾਈਆਂ ਇਸਤੇਮਾਲ ਕਰੋ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਸਕਿਨ ਬਿਲਕੁਲ ਸਾਫ਼ ਤੇ ਸ਼ਫਾਫ ਹੋ ਜਾਏਗੀ।
0: ਬਿਲਕੁਲ,
1: ਤੇ ਜਿਲਦ ਦੀ ਕੁਦਰਤੀ ਨਰਮੀ ਤੇ ਟੈਕਸਚਰ ਵੀ ਬਰਕਰਾਰ ਰਹੇਗਾ।
0: ਸੁਲੇਮਾਨ ਸਾਹਿਬ
1: ਜੀ,
0: ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆ ਹੈ, ਪ੍ਰੋਗਰਾਮ ਦੀ ਸ਼ਾਨ ਵਧਾਈ ਤੇ ਸਾਡੇ ਭੈਣ ਭਰਾਵਾਂ ਨੂੰ ਬਿਹਤਰੀਨ ਤਿੱਬੀ ਮਸ਼ਵਰੇ ਦਿੱਤੇ ਜਿਸ ਲਈ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ।
1: ਸਹਿਮਾ ਜੀ, ਤੁਹਾਡਾ, ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸੋਹਣੇ ਭੈਣ ਭਰਾਵਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ
0: ਜੀ, ਬਹੁਤ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਪਹਿਲੀ ਫੁਰਸਤ ਵਿੱਚ ਪਾਕਿਸਤਾਨ ਦੇ ਮਾਇਆ ਨਾਸ ਤਬੀਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਬਰਾਹ ਰਾਸਤ ਮਿਲੋ ਤੇ ਬਿਮਾਰੀਆਂ ਤੋਂ ਨਿਜਾਤ ਪਾਓ। ਸਾਡਾ ਪਤਾ ਇਹ ਵੇ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 04237727160, ਮੋਬਾਈਲ ਨੰਬਰ ਹੈ 03004142608, ਯਾਨੀ 03004142608, ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੋਹਣੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਅਗਲੇ ਪ੍ਰੋਗਰਾਮ ਵਿੱਚ ਬਿਹਤਰੀਨ ਗੱਲਾਂ, ਬਿਹਤਰੀਨ ਤਿੱਬੀ ਰਹਿਨਮਾਈ ਅਤੇ ਬਿਹਤਰੀਨ ਤਿੱਬੀ ਸ਼ਖਸੀਅਤ ਦੇ ਨਾਲ ਇਨਸ਼ਾਅੱਲਾ ਤਾਲਾ ਫਿਰ ਮਿਲਾਂਗੀ। ਉਸ ਵੇਲੇ ਤੀਕਰ ਅੱਲਾ ਨਿਗਹਿਬਾਨ।
3: This is FM 101.